ਜੀ ਸੁਣਿਓ ਕਿਦਾਂ ਦੇ ਕੀ ਹਾਲ ਚਾਲ, ਸਤਿ ਸ੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਨਾ ਪੁੱਛਦੇ ਨਾ ਤਾਂ ਮੈਂ ਤੁਹਾਡਾ ਵੀ ਪੁੱਛ ਰਹੀ ਹਾਂ ਕਿ ਤੁਸੀਂ ਕਿੱਥੇ ਸੁਣ ਰਹੇ ਹੋ, ਕੀ ਕਰਦੇ ਹੋ ਯਾਰ, ਦੱਸੋ ਤੁਸੀਂ। 6:04 ਤੇ 50 ਸੈਕਿੰਡ ਸਟੂਡੀਓ ਦੀ ਘੜੀ ਤੇ ਮੈਸੇਜ ਹਾਲੇ ਤੱਕ ਨਹੀਂ ਕੀਤਾ।

ਗੱਲਾਂ ਵੱਡੀਆਂ ਵੱਡੇ ਲਾਰੇ ਬਿਨਾਂ ਦੇਰ ਲਗਾਏ ਨਾਮ ਲੈ ਲੈਂਦੇ ਆਪ ਕੇ ਕਿ ਆਪਕਾ ਨਾਮ ਲਿਆ ਜਾਏ ਤੋ ਆਪਕੋ ਕਿਆ ਕਰਨਾ ਹੋਗਾ ਆਪਕੋ ਫਟਾਫਟ ਸੇ ਆਪਣਾ ਨਾਮ ਲਿਖ ਕੇ ਮੁਝੇ ਵਟਸਐਪ ਕਰਨਾ ਹੋਗਾ ਮੇਰਾ ਵਟਸਐਪ ਕਾ ਨੰਬਰ ਵੋ ਮੈਂ ਆਪਕੋ ਬਤਾ ਦੇਤੀ ਹੂੰ 3311063 ਜੀ ਹਾਂ 3311063 ਇਸ ਨੰਬਰ ਪੇ ਸਿਰਫ ਔਰ ਸਿਰਫ ਆਪ ਆਪਣਾ ਨਾਮ ਲਿਖ ਕੇ ਭੇਜੀਏ ਅਗਲਾ ਗਾਣਾ ਸ਼ੁਰੂ ਹੋਣੇ ਸੇ ਪਹਿਲੇ ਜਿਤਨੇ ਵੀ ਨਾਮ ਮੁਝੇ ਦੇਖੇਂਗੇ ਵੋ ਸਾਰੇ ਨਾਮ ਮੈਂ ਬੋਲ ਦੇਣੇ ਆ ਯਾਰ ਤੁਸੀਂ ਲਿਖੋ ਤੇ ਸਹੀ ਪਹਿਲਾਂ ਜ਼ੁਲਫੀਕਾਰ ਜੀ ਸ਼ਿਵ ਜੀ ਆਕਿਬ ਜੀ ਸਿਕੰਦਰ ਜੀ ਚੀਮਾ ਜੀ ਫੁਰਕਾਨ ਅਲੀ ਜੀ ਥੈਂਕ ਯੂ ਸੋ ਮਚ ਸ਼ੇਖ ਜੀ ਥੈਂਕ ਯੂ ਸੋ ਮਚ ਅਖਿਲਾ ਚਰਨ ਜੀ ਥੈਂਕ ਯੂ ਸੋ ਮਚ ਚੈਰੀ ਜੀ ਥੈਂਕ ਯੂ ਸੋ ਮਚ ਸ਼ਾਹਜ਼ਾਦ ਅਲੀ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲਈ ਇਰਫਾਨ ਜੀ ਥੈਂਕ ਯੂ ਸੋ ਮਚ ਸ਼ਾਬਾਜ਼ ਗੁਲ ਜੀ ਥੈਂਕ ਯੂ ਸੋ ਮਚ ਹੁਸੈਫਾ ਜੀ ਥੈਂਕ ਯੂ ਸੋ ਮਚ ਕਿਰਨ ਐਂਡ ਲਾਵਿਆ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਸੁਦੀਪ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਜੁਨੈਦ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਅਲੀ ਸ਼ੇਖ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਰਹਿਮਾਨ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਮੁਝੇ ਬਹੁਤ ਜ਼ੋਰ ਸੇ ਖਾਂਸੀ ਆ ਰਹੀ ਹੈ ਲੇਕਿਨ ਮੈਂ ਆਪਣੀ ਖਾਂਸੀ ਰੋਕ ਕੇ ਆਪ ਲੋਕੋ ਕੇ ਨਾਮ ਲੈਣੇ ਵਾਲੀ ਹੂੰ ਕਸ਼ਮੀਰ ਜੀ ਥੈਂਕ ਯੂ ਸੋ ਮਚ ਇਰਫਾਨ ਜੀ ਥੈਂਕ ਯੂ ਸੋ ਮਚ ਸ਼ਮਸ ਜੀ ਥੈਂਕ ਯੂ ਸੋ ਮਚ ਯੂਨਸ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਕੁਇਕਲੀ ਨਾਮ ਲਿਖ ਦੀਜੀਏ ਮੁਹੰਮਦ ਜੀ ਥੈਂਕ ਯੂ ਸੋ ਮਚ ਸੂਰਜ ਖੱਤਰੀ ਜੀ ਥੈਂਕ ਯੂ ਸੋ ਮਚ ਸ਼ੇਖ ਆਦਿਲ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਸੁਦੀਪ ਜੀ ਬਹੁਤ ਬਹੁਤ ਸ਼ੁਕਰੀਆ ਆਪਕੇ ਮੈਸੇਜ ਕੇ ਲੀਏ ਖਾਂਸੀ ਆ ਰਹੀ ਹੈ ਮੈਂ ਕਿਆ ਕਰੂੰ ਆਗੇ ਵਿੱਚ ਨੀਲੇਖਾ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਐਂਡ ਨੀਲਤਾ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਰਿਆਜ਼ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਪਾਲੀ ਜੀ ਸਾਗਿਬ ਜੀ ਦੀਦਾਰ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਹਾਜਰਾ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਗਾਣੇ ਕੀ ਰਿਕੁਐਸਟ ਕਿਉਂ ਕਰ ਰਹੇ ਦੋ ਸਿਰਫ ਨਾਮ ਲਿਖੋ ਯਾਰ ਜੋਨਲ ਜੀ ਐਂਡ ਆਬਿਦਿਨ ਥੈਂਕ ਯੂ ਸੋ ਮਚ ਇਸ਼ਕ ਸਾਫਿਰ ਜੀ ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ ਸਾਜਿਬ ਜੀ ਥੈਂਕ ਯੂ ਸੋ ਮਚ ਐਂਡ ਦੈਟਸ ਇਟ ਫੋਰ ਨਾਓ ਜਿਨ ਜਿਨ ਲੋਕੋ ਮੈਨੇ ਨਾਮ ਲੈ ਲਿਆ ਬੇਟਾ ਅਬ ਆਪ ਥੈਂਕ ਯੂ ਲਿਖ ਸਕਦੇ ਹੋ ਔਰ ਸਾਥ ਮੈਂ ਬਣਾ ਸਕਦੇ ਹੋ ਆਪਣਾ ਫੇਵਰੇਟ ਵਾਲਾ ਇਮੋਜੀ ਔਰ ਮੇਰੇ ਕੋ ਬਹੁਤ ਜ਼ੋਰ ਕੀ ਖਾਂਸੀ ਆ ਰਹੀ ਹੈ ਮੈਂ ਕਰ ਰਹੀ ਹੂੰ